ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਾਹਿਬ ਸ੍ਰੀ ਭਗਵਤ ਜੀ ਕੀ ਪਾਤਸ਼ਾਹ ਦਸੋਈ।

ਸਭਾਏ ਹੋਏ ਸਹਾਇ ਦਸਵਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਾਏ ਹੋਏ ਸਹਾਇ ਦਸਾ ਪਾਤਸ਼ਾਹ ਆਦਿ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਦੇ ਅੰਦਰ ਕੇ ਖਾਸ ਜੀ ਬੋਲੋ ਸਤਨਾਮ ਜੋ ਸਾਹਿਬ ਸਾਰੇ ਪੰਜ ਪਿਆਲੇ ਚਾਲੀ ਮੁਕਤਿਆ ਹੱਤਿਆ ਜਪਿਆ ਤਪਿਆ ਸ੍ਰੀ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਏ ਦੇਖ ਵਾਹੇ ਦੇਖੇ ਅੰਮ੍ਰਿਤ ਕੀਤਾ ਦੇਣਾ ਸਚਿਆ ਰਿਆ ਦਿਖ ਮਾਈ ਦਾ ਦੇ ਅੰਦਰ ਕੇ ਖਾਸ ਜੀ ਬੋਲੋ ਸਤਨਾਮ All these men, women, and children of faith who walk this path and all paths of God's grace and love and unity, may we remember these deeds throughout our history of the human evolution. Meditate, O Kasa Jibola Satana. O Sache Pati Chau, King, Divine Father, and Blessed Mother, we stand before you offering this prayer as your Satsangit. Thank you for the blessing of health, of strength, of prosperity. And thank you for bringing us here together as a satsangit to glorify your name and to bathe in the nectar of your holy nam. On this day, as we begin the Siddhi Akanpat, this Aheshpat, we ask that it continue unbroken into its allotted end. And all those who have the blessing to participate, may they feel your loving kindness and your strength and guidance through every breath, and dedicated especially to world peace and consciousness. And strength and health and prosperity for Bibiji, and special blessings for Midi Bibi Academy. May it prevail as a true, blessed, well-guided, supported, and sought after institution of education and spirituality for children all throughout this planet. Special blessings for Darshan Singh Khalsa. And oh, let us chant a call for Heidi Leitz, the stepmom of Waiguru Kar of Portland. Let's inhale.